0: Bringing South Asia closer, more closer. Fun Asia, 104.9 FM.
1: ਜਿੰਦ ਸ਼ਰਦੇ ਹਰਬੀਰ, ਜੇ ਸਰਕਾਰ ਨਹੀਂ ਕੁਝ ਕਰ ਸਕੀ ਤਾਂ ਤੂੰ ਕਰ ਲਏਗਾ?
2: ਸੰਸਾਰਪੁਰ ਸਰਕਾਰ ਦਾ ਪਿੰਡ ਨਹੀਂ, ਮੇਰਾ ਪਿੰਡ ਹੈ। ਮੈਂ ਜਿਉਂਦੀ ਕਰੂੰਗਾ ਹੋਕੀ।